ਸਰਤਿਓ ਰੇਡੀਓ ਕੁੰਚਨ ਧਰਮਸ਼ਾਲਾ ਦੇ ਨਾਲ ਤੁਸੀਂ ਬਣੇ ਹੋਏ ਹੋ 91.2 ਮੈਗਾਹਰਟਸ ਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਰੇਡੀਓ ਦੋਸਤ ਜੋਤੀ ਪਠਾਨੀਆ ਤਾਂ ਮੇਰੇ ਨਾਲ ਤੁਸੀਂ ਸੁਣ ਰਹੇ ਹੋ ਇਹ ਪ੍ਰੋਗਰਾਮ ਤਾਂ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਪੰਜਾਬੀ ਗੀਤ।

0: આંબોલાદીને રેડિયો ગુંજન ધર્મશાલા તે કને તો હા સારી ઇસ વખત કાર્યક્રમ સુણા દેન આપની રેડિયો તો શશી કને તાહાં દે જેડા પહેલી શ્રોતા હા કને જુડ ચુક્યો ને કર દેન તેના કને ગલબાત. હેલો, નમસ્તે જી, સ્વાગત હે જી તુહાંદા રેડિયો ગુંજન ધર્મશાલા ચ. ઠીક ઠાક હે ને?
1: ધન્યવાદ
0: जी. तो हाँ कुछ होते बोला दे कने तो हाँ दा ना किया है जी.
1: नेशनल वाली जबला अशोक कुमार
0: जी. अशोक जी, आज कना जिड़ा दिन ने से तो हाँ दा कदिया की चल लिया, क्या काम कार तो हाँ छेड़े है जी आज?
1: ना जी, यहाँ बस दिन बढ़िया डेली बढ़िया निकलता
0: जी. दिन दा अच्छा डेली दा बढ़िया जान्दा,
1: हर दिन नौ जिंदगी होती है
0: जी. दिन दी शुरुआत ही
1: रफी
0: जी
1: रफी सूर के ब्यागा ਹੁੰਦੇ ਨਾ, ਇਹ ਨੌ ਜ਼ਿੰਦਗੀ ਹੈ
0: ਜੀ ਜੀ.
1: ਜੇ ਕਿੰਨੇ ਕਰਾਇਆ ਜਿਆਦਾ ਹੁੰਦਾ ਬੰਦਾ ਕਹਿੰਦਾ ਬਿਆਰ ਬੋਲੇ ਮਰੀ ਗਈ ਹੈ
0: ਜੀ.
1: ਤਾਂ ਇਹ ਦਿਲੀ ਨੌ ਜ਼ਿੰਦਗੀ ਹੁੰਦੀ ਹੈ
0: ਜੀ. ਤਾਂ ਅਸ਼ੋਕ ਜੀ, ਅੱਜ ਜਹਾਂ ਜਿਹੜਾ ਕਾਰਜਕ੍ਰਮ 'ਚ ਗੱਲਬਾਤ ਕਰਾ ਦੇ ਨਾ ਸੇ ਕਰਾ ਦੇ ਨਾ ਵਿਸ਼ਵ ਪ੍ਰਕਿਰਤਿਕ ਸੰਰਕਸ਼ਣ ਦਿਵਸ ਦੀ ਨਾ ਜੀ. ਅੱਜ ਕਣਾ ਜਿਹੜਾ ਦਿਨ ਨੇ ਸੇ ਹਰ ਦਿਨ ਆਹ ਵਾਸਤੇ ਖਾਸ ਹੁੰਦਾ ਕਹਿੰਦੇ ਪ੍ਰਕਿਰਤੀ तो है पता है कितनी कि यहाँ वास्ते खास है ना जी. क्या तो हाँ अपनी प्रकृति के बारे च संदेश देना चाहेंगे श्रोता तक? जी
1: गोदी एक मुन्नी है जी. मैं
0: जी जी
1: मैं जब बड़ा समझ रही कुछ दोबारा बता दे
0: जी. मैं ये बोला दी कि प्रकृति दिवस यानी कि आज जहाँ जेड़ा विश्व प्रकृति संरक्षण दिवस बना दे ना जी. हेलो,
1: प्रकृति बारे में देखा ना इंसान अपनी सिखा नहीं कर रहा
0: जी जी
1: जी. प्रकृति के इंसान जो सिखा नहीं कर रहा है जी, ना बल्कि जगह पेड़ पौधे ना लगाना
0: जी
1: ना
0: जी.
1: इन्हें पेड़ पौधे लगाने उन्हें हम वातावरण साफ करेंगा
0: जी.
1: ਸਾਨੂੰ ਕੀ ਕਰਨਾ ਦੂਗਾ, ਕਿੰਨੀ ਨਾਲੀਆਂ ਬਣਾਉਣ ਲੋਕ ਗੰਦ ਵਗੈਰਾ ਫੈਂਗੀ ਹੁੰਦੇ
0: ਜੀ.
1: ਇਹ ਸਾਫ ਸਫਾਈ ਨਾ ਹਾਂ ਦੇਖਣ ਪੱਬੀ ਹੈ
0: ਜੀ ਜੀ.
1: ਹਾਂ ਰੇ ਕਰ ਗਿਆ
0: ਜੀ. ਮਤਲਬ ਪ੍ਰਕਿਰਤੀ ਦੀ ਜੀ
1: ਜੀ
0: ਪ੍ਰਕਿਰਤੀ ਦੀ ਰੱਖਿਆ ਕਰਨਾ ਆਹਾਂ ਦਾ ਕੰਮ ਹੈ ਨਾ ਜੀ. जी, फर्ज जहाँ हर जगह निभाते न तो ये फर्ज भी निभाना हाँ वास्ते जरूरी है ना जी. अशोक जी, आज तो कुंदिया गीत सुनना पसंद करके
1: गाना सुनना है ना
0: जी. ਕਨੇ ਰਾਣਾ ਦਾ ਕੁੰਦਿਆ ਜੀ,
1: ਕਿਆ ਇੱਕ ਬੰਦਨਾ ਹੈ ਬੰਦੀ ਗਾਣਾ ਹੈ
0: ਜੀ. ਕੁੰਦਿਆ
1: ਸੁੱਤਿਆਂ ਦਾ ਕੋਈ ਨਹੀਂ ਆਪਣਾ
0: ਜੀ. ਅੱਛਾ, ਸੁੱਤਿਆਂ ਦਾ ਕੋਈ ਨਹੀਂ ਆਪਣਾ
1: ਜੀ. ਜ਼ਰੂਰ
0: ਜੀ, ਜ਼ਰੂਰ ਜੀ. ਇਹ ਭਜਨ ਤੁਹਾਂ ਤੱਕ ਪਹੁੰਚਾਉਂਦੇ ਜੀ. ਚੁਣਨ ਵਾਸਤੇ ਧੰਨਵਾਦ ਜੀ ਤੁਹਾਡਾ.
1: ਧੰਨਵਾਦ
0: ਜੀ. ਤਸ਼ਤੋਂ ਚੱਲਦੇ ਨ ਅਗਲੀ ਫਰਮਾਇਸ਼ ਦੀ ਔਰ ਤੁਹਾਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ 'ਚ ਜੁੜ ਸਕਦੇ ਪਰੇਗੀ ਤੁਹਾਂ ਤੱਕ ਪਹੁੰਚਾਉਂਦੇ ਨੇ, ਫਿਰ ਬਾਕੀ ਦੀਆਂ ਜਿਹੜਾ ਗੱਲਾਂ ਨੇ ਸੇ ਤੁਹਾਂ ਤੱਕ ਪਹੁੰਚਾਉਂਦੇ ਨੇ.

0: ਸ਼ੁਤੋਂ ਤੋਂ ਸਾਰਿਆਂ ਹੀ ਸੁਣਿਆ ਇਹ ਗੀਤ। ਅਸ਼ੋਕ ਜੀ ਦੀ ਫਰਮਾਇਸ਼ 'ਚ ਕਨੇ ਸਿਰ ਰਹਿਣ ਵਾਲੇ ਨੇ ਸਿੱਧ ਪਾੜੀ 'ਤੇ। ਇਸੀ ਕਰਨੇ ਅਗਲੇ ਜਿਹੜਾ ਸ਼ਰੋਤਾ ਨੇ ਤਿੰਨਾਂ ਕਰਨੇ ਕਰਦੇ ਨੇ ਗੱਲਬਾਤ। ਹੈਲੋ ਸ਼ੁਤੋਂ, ਕੋਲ ਜਿਹੜਾ ਇਸ ਡਿਸਕਨੈਕਟਿਡ ਹੋਈ ਉਹ ਤਾਂ ਜ਼ਰੂਰ ਹਾਂ ਕਾਰਿਕ੍ਰਮ 'ਚ ਗੱਲਬਾਤ ਜਿਹੜਾ ਕਰਾ ਦੇਣ ਸੇ ਕਰਾ ਦੇਣ ਵਿਸ਼ਵ ਪ੍ਰਕਿਰਤੀ ਸੰਰਕਸ਼ਣ ਦਿਵਸ ਦੀ, ਤਾਂ ਜ਼ਰੂਰ ਇਹਦੇ ਉੱਪਰ ਹਾਂ ਗੱਲਬਾਤ ਕਰਨੀ ਹੈ। ਕਰਨੇ ਹਾਂ ਦੇ ਜਿਹੜਾ ਅਗਲੇ ਸ਼ਰੋਤਾ ਨ ਸਿਆਹਾਂ ਕਰਨੇ ਫਿਰੀ 'ਤੇ ਜੁੜ ਚੁੱਕੇ ਹਨ, ਕਰਦੇ ਤਿੰਨਾਂ ਕਰਨੇ ਗੱਲਬਾਤ। ਹੈਲੋ
1: ਹੈਲੋ
0: ਹੈਲੋ, ਨਮਸਤੇ ਜੀ।
1: ਨਮਸਤੇ ਜੀ। ਨਮਸਤੇ
0: ਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਵਧੀਆ ਜੀ, ਵਧੀਆ
0: ਜੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਨੇ, ਕਨੇ ਤੁਹਾਡਾ ਨਾਂ ਕੀ ਹੈ ਜੀ? ਜੀ ਚੈਤੜੂਏ ਤੇ ਬੋਲਾ ਦੇ ਤਾਂ ਮੰਗਲ ਜੀ ਬੋਲਾ ਦੇ ਨਾ ਜੀ? ਜੀ ਤਾਂ ਮੰਗਲ ਜੀ, ਅੱਜ ਆਹ ਜਿਹੜਾ ਕਾਰਿਕ੍ਰਮ 'ਚ ਗੱਲਬਾਤ ਕਰਾ ਦੇ ਨਾ, ਜਾਂ ਅੱਜਕਣਾ ਜਿਹੜਾ ਦਿਨ ਹੈ 28 ਜੁਲਾਈ ਦਾ, ਇਹ ਦਿਨ ਕਿਉਂ ਖਾਸ ਹੈ? ਇਸਦੀ ਖਾਸੀਅਤ ਇਹ ਹੈ ਕਿ ਵਿਸ਼ਵ ਪ੍ਰਕਿਰਤੀ ਸੰਰਕਸ਼ਣ ਦਿਵਸ ਅੱਜ ਆਹ ਬਣਾ ਦੇ ਨਾ, ਤਾਂ ਤੁਸੀਂ ਕਿਆ ਆਪਣੇ ਪ੍ਰਕਿਰਤੀ ਵਾਸਤੇ ਵਿਚਾਰ ਰੱਖਣਾ ਚਾਹੁੰਗੇ, ਜਾਂ ਜਿਹੜਾ ਆਹ ਜੋ ਠੰਡੀ ਹਵਾ ਮਿਲਦੀ ਹੈ, ਜਾਂ ਆਹ ਦੇ ਜਿਹੜਾ ਨਦੀ ਨਾਲੇ ਨੇ, ਤਿੰਨਾਂ ਦਾ ਬਚਾਵ ਕਰਨਾ ਕਿੰਨਾ ਜ਼ਰੂਰੀ ਹੈ, ਤੁਹਾਨੂੰ ਕੀ ਲੱਗਦਾ?
1: ਬਚਾਵ ਤਾਂ ਅੱਜ ਕੱਲ੍ਹ ਕੌਣ ਕਰਦਾ
0: ਜੀ? ਕਰਦਾ ਤਾਂ ਕੋਈ ਵੀ ਨਹੀਂ, ਪਰ ਤੁਸੀਂ ਕਿਆ ਸ਼ਰੋਤਾ ਤੱਕ ਆਪਣਾ ਸੰਦੇਸ਼ ਪਹੁੰਚਾਉਣਾ ਚਾਹੁੰਗੇ ਕਿ ਇਹ ਜਿਹੜਾ ਪ੍ਰਕਿਰਤੀ ਹੈ ਸਿਆਹ ਜੋ ਹਰ ਤਰਫ ਤੇ ਹਰ ਦੇਣ ਦਿੰਦੀ ਹੈ ਨਾ ਜੀ?
1: ਹਾਂਜੀ
0: ਜੀ, ਪਰ ਆਹ ਕਿਸ ਤਰੀਕੇ ਨੇ ਇਸ ਚੀਜ਼ਾਂ ਦਾ ਫਾਇਦਾ ਤਾਂ ਚਲੋ ਆਹ ਲੈਂਦੇ ਨੇ, ਨੁਕਸਾਨ ਵੀ ਆਹ ਕਰਦੇ
1: ਨੇ
0: ਜੀ। ਕਹਿੰਦਾ ਮੌਸਮ ਵੀ ਤੁਸੀਂ ਦੇਖਾ ਦੇ ਹੋਣੇ ਨੇ, ਕਿੰਨਾ ਜ਼ਿਆਦਾ ਮੌਸਮ 'ਚ ਵੀ ਬਦਲਾਵ ਹੈ ਨਾ ਜੀ? ਜੀ ਤਾਂ ਕਾਰਨ ਜੀ, ਕਾਰਨ ਕਿਆ ਹੈ? ਕਾਰਨ ਆਹ ਖੁਦ ਹੈ ਨਾ ਜੀ?
1: ਕੋਈ ਕੁਛ ਇਹ ਮੰਨਣਾ ਦਾ ਨਹੀਂ, ਅਜੇ ਕਦੇ ਸੁਣਦਾ ਨਹੀਂ ਕੋਈ ਕੁਛ
0: ਜੀ, ਸੁਣਦਾ ਨਹੀਂ। ਪਰ ਮੇਰੇ ਆਈਡੀਆ
1: ਪੇੜ ਲਾਏ ਕਿ ਤਾਂ ਵੀ ਵਧੀਆ
0: ਨੇ ਜੀ। ਜੀ ਪੇੜ ਲਗਾਉਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ, ਸਭੀ ਆਹ ਜੋ ਪਤਾ ਹੈ, ਹਰ ਚੀਜ਼ ਆਹ ਵਾਸਤੇ ਜ਼ਰੂਰੀ ਹੈ ਨਾ ਜੀ?
1: ਹਾਂਜੀ
0: ਜੀ। ਤਾਂ ਅੱਜ ਤੁਹਾਂ ਕੁੰਦਿਆ ਗੀਤ ਸੁਣਨਾ ਪਸੰਦ ਕਰੀਏ?
1: ਗਾਣਾ ਤਾਂ ਮੈਂ ਸੁਣਾਈ ਵੀ ਆਪਣੀ ਵੀ ਨਹੀਂ, ਮੈਂ ਵੀ ਤਾਂ ਵਧੀਆ ਵਧੀਆ ਨੇ ਗਾਉਂਦੇ
0: ਜੀ। ਮੇਰੀ ਪਸੰਦ ਦਾ ਹੀ ਸੁਣਨਾ ਹੈ ਕਿ ਆਪਣੀ ਪਸੰਦ ਦਾ ਸੁਣਨਾ ਹੈ ਜੀ? ਤੁਹਾਂ
1: ਸੁਣਾਈ ਵੀ ਆ
0: ਜੀ, ਜ਼ਰੂਰ ਮੇਰੀ ਪਸੰਦ ਦਾ ਜਿਹੜਾ ਗੀਤ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਜੀ। ਚੁਣਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਡਾ।
1: ਧੰਨਵਾਦ
0: ਜੀ। ਤਾਂ ਸ਼ਰੋਤਾਓ, ਤੁਸੀਂ ਸਾਰੇ ਵੀ ਇਸ ਕਾਰਿਕ੍ਰਮ ਦੇ ਸਫ਼ਰ 'ਚ ਜੁੜੀ ਸਕਦੇ, ਕਨੇ ਸਫ਼ਰ ਜੋ ਜ਼ਰੂਰ ਇੰਜੋਏ ਕਰੀ ਸਕਦੇ। ਅਗਲੇ ਜਿਹੜਾ ਸ਼ਰੋਤਾ ਨੇ ਤਿੰਨਾਂ ਕੰਨੇ ਵੀ ਕਰਦੇ ਨੇ ਗੱਲਬਾਤ। ਹੈਲੋ
2: ਹੈਲੋ, ਨਮਸਤੇ ਮੈਡਮ ਜੀ।
0: ਨਮਸਤੇ ਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
2: ਧੰਨਵਾਦ ਜੀ, ਧੰਨਵਾਦ
0: ਜੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਨੇ, ਕਿੰਨੇ ਤੁਹਾਡਾ ਨਾਂ ਕੀ ਹੈ ਜੀ?
2: ਮੈਡਮ ਜੀ ਮੈਂ ਟਿੱਲੂ ਤੇ ਬੋਲਾ ਦਾ, ਮੇਰਾ ਨਾਮ ਕਰਤਾਰ ਹੈ ਜੀ।
0: ਜੀ ਟਿੱਲੂ ਤੇ ਬੋਲਾ ਦੇ ਕਰਤਾਰ ਜੀ।
2: ਹਾਂਜੀ ਹਾਂਜੀ
0: ਜੀ। ਤਾਂ ਕਰਤਾਰ ਜੀ, 2 ਵਜੇ ਤੇ ਤੁਸੀਂ ਰੇਡੀਓ ਸੈੱਟ ਔਨ ਕੀਤਾ ਕਿ ਪਹਿਲੇ ਤੇ ਔਨ ਕੀਤਾ?
2: ਹਾਂਜੀ,
0: ਰੇਡੀਓ ਸੈੱਟ ਜਿਹੜਾ ਸੀ ਤੁਸੀਂ ਪਿਆਗਾ ਤੇ ਔਨ ਕੀਤਾ ਕਿ ਹੁਣੀ ਔਨ ਕੀਤਾ?
2: ਮੈਂ ਡੇਲੀ ਡੇਲੀ ਡੇਲੀ ਸੁਣਦਾ ਤੁਹਾਡਾ ਪ੍ਰੋਗਰਾਮ ਡੇਲੀ
0: ਜੀ। ਜੀ ਤਾਂ ਤੁਸੀਂ ਮੇਰੀ ਗੱਲਬਾਤ ਜ਼ਰੂਰ ਸੁਣੀ ਹੋਣੀ ਹੈ ਨਾ ਜੀ?
2: ਹਾਂਜੀ ਹਾਂਜੀ, ਪਰਿਆਵਰਨ ਦੇ ਬਾਰੇ
0: ਜੀ। ਜੀ ਜੀ, ਪ੍ਰਕਿਰਤੀ ਜਿਹੜਾ ਵਿਸ਼ਵ ਪ੍ਰਕਿਰਤੀ ਸੰਰਕਸ਼ਣ ਦਿਵਸ ਹੈ ਸੇ ਅੱਜ ਆਹਾਂ ਬਣਾ ਦੇ ਨਾ ਜੀ?
2: ਜੀ ਜੀ ਜੀ
0: ਜੀ। ਤਾਂ ਤੁਸੀਂ ਕੀ ਲੱਗਦਾ ਪ੍ਰਕਿਰਤੀ ਦਾ ਰਕਸ਼ਾ ਕਰਨਾ ਆਹਾਂ ਵਾਸਤੇ ਕਿੰਨੀ ਜ਼ਰੂਰੀ ਹੈ?
2: ਹਾਂਜੀ, ਇਹ ਬਹੁਤ ਬੜਾ ਜ਼ਰੂਰੀ ਹੈ ਮੈਡਮ ਜੀ। ਦੇਖਾਂ ਜਿਹੜੇ ਰੋਡ ਨਿਕਲੇ ਸਾਡੇ ਕੋਲ ਹੈ ਨੇ, ਇੱਕ ਕਿਤਨੇ ਵਿੱਚ ਟ੍ਰੈਫਿਕ ਚੱਲੀ ਹੈ ਦੇਖਾ ਬਲਾ।
0: ਜੀ ਜੀ, ਧਰਮਸ਼ਾਲਾ ਚ ਬੋਲਦੇ ਥੇ ਕਿ ਬੜੀ ਜ਼ਿਆਦਾ ਠੰਡ ਹੁੰਦੀ ਨਾ ਜੀ, ਪਰ ਲਗਭਗ ਧਰਮਸ਼ਾਲਾ ਦਾ ਮੌਸਮ ਵੀ ਬੜਾ ਚੇਂਜ ਹੋਈ ਹੁਣ। ਬਰਸਾਤ ਦੇ ਮੌਸਮ ਚ ਆਹਾਂ ਗਰਮੀ ਇਤਨੀ ਮਹਿਸੂਸ ਹੋਦੀ, ਤਾਂ ਫਿਰ ਗਰਮੀ ਵਾਲੇ ਮੌਸਮ ਚ ਆਹਾਂ ਦਾ ਕਿਆ ਬਣਨਾ ਨਾ ਜੀ? ਪੇੜ ਪੌਦੇ ਲਗਾਉਂਦੇ ਨਾ, ਜਾਂ ਪ੍ਰਕਿਰਤੀ ਦੀ ਰਕਸ਼ਾ ਕਰਦੇ ਨਾ ਜੀ?
2: ਜੀ
0: ਜੀ
2: ਜੀ
0: ਜੀ ਜੀ ਤਾਂ ਕਰਤਾਰ ਜੀ जी
2: हाँ जी हाँ
0: जी और सुनीता जी
2: जी मैडम जी, गाना सुनाई दे नींबू दे बाकी कपड़े में दो साबुन रह गया थोड़ा।
0: जी जरूर है गीत तुह तक पहुंचा दें जी, जुड़ने वास्ते बड़ा बड़ा धन्यवाद जी तुहदा
2: जी धन्यवाद मैडम जी धन्यवाद।
0: जी। तो शो तो तुह सारे जो लेकर चलते न अगली फरमाइश की ओर, चलते न सुन दे इस प्यारे दे भजन जो।
3: माँ आपने मेरी जिंदगी में सारी खुशियाँ मुझे दी है, सिर्फ एक संतान की कमी है। अगर माँ आपके आशीर्वाद से मेरे घर संतान पैदा होती है, माँ मैं आपके दरबार में खुशी खुशी आऊँगी।